ਉਹੀ ਉਸ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ। ਉਹ ਰੋਈ ਵੀ ਅਤੇ ਖੁਦ ਨੂੰ ਕੋਸਦੀ ਵੀ ਰਹੀ ਕਿ ਕਬੀਰ ਦੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਉਸ ਨੇ ਆਪਣੀ ਸੱਚੀ ਖੁਸ਼ੀ ਗੁਆ ਦਿੱਤੀ। ਉਹ ਰੋਂਦੀ ਵਿਲਕਦੀ ਸੁਨੀਲ ਕੋਲ ਵਾਪਿਸ ਜਾ ਪਹੁੰਚੀ। ਸੁਨੀਲ ਉਸ ਨੂੰ ਦੇਖ ਕੇ ਮੁਸਕੁਰਾਇਆ ਅਤੇ ਉਹਦਾ ਹਾਲ ਚਾਲ ਪੁੱਛਿਆ। ਮੀਰਾ ਨੂੰ ਲੱਗਿਆ ਕਿ ਸੁਨੀਲ ਉਸ ਨੂੰ ਬੁਰਾ ਭਲਾ ਕਹੇਗਾ, ਪਰ ਸੁਨੀਲ ਤਾਂ ਉਸਦਾ ਹਾਲ ਚਾਲ ਪੁੱਛ ਰਿਹਾ ਸੀ। ਉਸਨੇ ਨਾ ਕੋਈ ਸ਼ਿਕਾਇਤ ਕੀਤੀ ਅਤੇ ਨਾ ਕੋਈ ਤਾਨਾ ਮਾਰਿਆ। ਮੀਰਾ ਨੂੰ ਆਪਣਾ ਆਪ ਹੋਰ ਗੁਨਾਹਗਾਰ ਲੱਗਣ ਲੱਗਾ। ਮੀਰਾ ਰੋਂਦੀ ਹੋਈ ਉਸ ਤੋਂ ਪੁੱਛਣ ਲੱਗੀ, ਕੀ ਤੂੰ ਅਜੇ ਵੀ ਮੇਰੀ ਉਡੀਕ ਕਰ ਰਿਹਾ ਹੈ? ਸੁਨੀਲ ਹੌਲੀ ਜਿਹੀ ਬੋਲਿਆ, ਮੈਂ ਤੇਰੀ ਫਿਕਰ ਕਰਦਾ ਹਾਂ, ਪਰ ਤੇਰੀ ਉਡੀਕ ਨਹੀਂ ਕਰ ਰਿਹਾ ਸੀ, ਸਗੋਂ ਮੈਂ ਆਪਣੇ ਦਿਲ ਨੂੰ ਤੇਰੇ ਤੋਂ ਵਿਦਾ ਲੈਣਾ ਸਿਖਾ ਰਿਹਾ ਸੀ। ਮੇਰਾ ਪਿਆਰ ਤੇਰੇ ਲਈ ਸੱਚਾ ਹੈ, ਉਹ ਨਫ਼ਰਤ ਵਿੱਚ ਨਹੀਂ ਬਦਲਿਆ, ਸਗੋਂ ਉਹ ਹੁਣ ਸਿਰਫ਼ ਦੁਆ ਬਣ ਗਿਆ ਹੈ। ਮੀਰਾ ਦੀਆਂ ਅੱਖਾਂ ਝੁੱਕ ਗਈਆਂ। ਸੁਨੀਲ ਅੱਗੇ ਕਹਿਣ ਲੱਗਾ, ਤੂੰ ਮੈਨੂੰ ਉਸ ਵੇਲੇ ਗੁਆਇਆ ਜਦੋਂ ਮੈਂ ਤੇਰਾ ਸੀ, ਮੈਂ ਅੱਜ ਤੈਨੂੰ ਠੁਕਰਾ ਨਹੀਂ ਰਿਹਾ, ਮੈਂ ਸਿਰਫ਼ ਆਪਣੇ ਸਵੈ ਮਾਣ ਨੂੰ ਚੁਣ ਰਿਹਾ ਹਾਂ। ਮੀਰਾ ਚੁੱਪ ਚਾਪ ਉੱਥੋਂ ਚਲੀ ਗਈ। ਇਸ ਵਾਰ ਸੁਨੀਲ ਦੀਆਂ ਅੱਖਾਂ ਵਿੱਚ ਪਿਛਲੀ